ਜੀ ਹਯਾ ਲਗ ਗੋ ਦੇ ਲੂ ਲੂ ਜ਼ੋ ਲੋਰੀਆ ਜੀ ਹੋਂਗੇ ਤੰਬੀ ਗੋ ਦੇ ਤੰਬਾਜ਼ੋ ਸੇਕਮੇ ਨੀ ਤੰਬੀ ਗੋ ਦੇ ਤੰਬਾਜ਼ੋ ਸੇਨਾਯਾ ਜੀ ਹੁੰਦਾ ਤੰਬਾ ਗੋ ਦੇ ਕਰੂ ਜ਼ੋ ਤੁਰਿਆ ਜੀ